पंजाबी प्रोग्राम मिट्टी दी महक लेके हाजिर हाँ मैं बलविंदर। दिन की शुरुआत एक वधिया विचार दे नाल। किसी ने कहा है कि चंगियाई ते बुराई दोवें साडे अंदर ही ने, जिस दी ज्यादा वरतों करोगे ओही उभर के सामने आवेगी। आओ जानते हाँ अज दे प्रोग्राम दी तफसील। अज तुसी सुनोगे वार्ता जिसका विषय है साडा विरसा अखाण। वार्ताकार होणगे डॉक्टर कमलजीत कौर। इस तो इलावा गीत भी सुनवाए जाणगे, पर सब तो पहला एक जरूरी विषय ते कुछ गल्लां कर लैने आ। अज दे डिजिटल युग विच जानकारी एक क्लिक दी दूरी ते है, ते इसे तेज रफ्तार नाल झूठियां खबरां ते अफवाहां भी फैलदियां ने। एक छोटी जिही गल नूं वधा चढ़ा के पेश करके लोकां दीआं भावनावां नूं भड़काया जा सकदा है। अफवाहां ना सिर्फ व्यक्तिगत हानि पहुंचाउंदियां ने, सगों पूरे भाईचारे ते समाज नूं वी नुकसान पहुंचाउंदियां ने। इस लई इस विषय ते गंभीरता नाल चर्चा करनी बहुत जरूरी है। अफवाह की है? ਉਹ ਗੱਲ ਜਿਸ ਦਾ ਕੋਈ ਭਰੋਸੇਯੋਗ ਸਰੋਤ ਨਾ ਹੋਵੇ ਤੇ ਜਿਸ ਨੂੰ ਬਿਨਾਂ ਤਸਦੀਕ ਕੀਤੇ ਫੈਲਾਇਆ ਜਾਂਦਾ ਹੈ। ਇਹ ਅਕਸਰ ਅਧੂਰੀ ਜਾਣਕਾਰੀ, ਡਰ ਜਾਂ ਨਫ਼ਰਤ ਤੋਂ ਪਚਦੀ ਹੈ। ਪੁਰਾਣੇ ਸਮਿਆਂ ਵਿੱਚ ਇਹ ਗਲੀ ਮੁਹੱਲਿਆਂ ਵਿੱਚ ਫੈਲਦੀ ਸੀ, ਪਰ ਹੁਣ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ ਰਾਹੀਂ ਇੱਕ ਸਕਿੰਟ ਵਿੱਚ ਹਜ਼ਾਰਾਂ ਲੋਕਾਂ ਤੱਕ ਪਹੁੰਚ ਜਾਂਦੀ ਹੈ। ਅਫਵਾਹਾਂ ਬਹੁਤ ਵੱਡਾ ਨੁਕਸਾਨ ਕਰ ਸਕਦੀਆਂ ਨੇ। ਕਿਸੇ ਵਿਅਕਤੀ ਬਾਰੇ ਝੂਠੀ ਅਫਵਾਹ ਫੈਲਣ ਨਾਲ ਉਸਦੇ ਆਤਮ ਸਨਮਾਨ ਨੂੰ ਠੇਸ ਪਹੁੰਚ ਸਕਦੀ ਹੈ, ਨੌਕਰੀ ਜਾ ਸਕਦੀ ਹੈ ਤੇ ਮਾਨਸਿਕ ਤਣਾਅ ਵੱਧ ਸਕਦਾ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਤਾਂ ਪੀੜਤ ਆਤਮ ਹੱਤਿਆ ਬਾਰੇ ਸੋਚਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਧਰਮ, ਜਾਤ, ਰਾਜਨੀਤੀ ਨਾਲ ਜੁੜੀਆਂ ਅਫਵਾਹਾਂ ਦੰਗੇ ਭੜਕਾ ਸਕਦੀਆਂ ਨੇ। ਇਹ ਵੇਖਿਆ ਗਿਆ ਹੈ ਕਿ ਸ਼ੇਅਰ ਬਾਜ਼ਾਰ ਵਿੱਚ ਅਫਵਾਹ ਫੈਲਣ ਨਾਲ ਕੰਪਨੀਆਂ ਦੇ ਸ਼ੇਅਰਸ ਦੀ ਕੀਮਤ ਡਿੱਗ ਜਾਂਦੀ ਹੈ, ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਨੁਕਸਾਨ ਹੁੰਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਅਫਵਾਹਾਂ ਕਿਉਂ ਫੈਲਦੀਆਂ ਨੇ? ਅਫਵਾਹਾਂ ਫੈਲਾਉਣ ਦੇ ਕੁਝ ਮੁੱਖ ਕਾਰਨ ਨੇ, ਜਿਵੇਂ ਕਿ ਲੋਕਾਂ ਦਾ ਧਿਆਨ ਖਿੱਚਣਾ ਜਾਂ ਕੋਈ ਨਿੱਜੀ ਲਾਭ। ਅਫਵਾਹਾਂ ਤੋਂ ਬਚਣ ਲਈ ਸਾਨੂੰ ਕੁਝ ਜ਼ਰੂਰੀ ਤੱਥ ਸਮਝ ਲੈਣੇ ਚਾਹੀਦੇ ਨੇ, ਜਿਵੇਂ ਕੋਈ ਵੀ ਖਬਰ ਸੁਣ ਕੇ ਤੁਰੰਤ ਫਾਰਵਰਡ ਨਾ ਕੀਤੀ ਜਾਵੇ। ਭਰੋਸੇਯੋਗ ਖਬਰੀ ਚੈਨਲਾਂ ਜਿਵੇਂ PIB, ਅਖਬਾਰਾਂ ਜਾਂ ਸਰਕਾਰੀ ਵੈਬਸਾਈਟ ਤੋਂ ਚੈੱਕ ਕਰਨਾ ਬਣਦਾ ਹੈ। ਇਹ ਧਿਆਨ ਦਿਓ ਕਿ ਖਬਰ ਦੇਣ ਵਾਲਾ ਵਿਅਕਤੀ ਜਾਂ ਗਰੁੱਪ ਕੌਣ ਹੈ, ਇਸਦਾ ਇਤਿਹਾਸ ਕੀ ਹੈ। ਐਵੇਂ ਗੁੱਸੇ, ਡਰ ਜਾਂ ਖੁਸ਼ੀ ਵਿੱਚ ਫਸ ਕੇ ਝੂਠੀ ਖਬਰ ਨਾ ਫੈਲਾਓ। ਫੈਕਟ ਚੈਕਿੰਗ ਐਪਸ ਦੀ ਵਰਤੋਂ ਕਰੋ, ਜਾਗਰੂਕਤਾ ਫੈਲਾਓ। ਆਪਣੇ ਘਰ ਤੇ ਭਾਈਚਾਰੇ ਵਿੱਚ ਲੋਕਾਂ ਨੂੰ ਅਫਵਾਹਾਂ ਬਾਰੇ ਚੇਤਾਵਨੀ ਦਿਓ। ਜੇ ਅਸੀਂ ਸਾਰੇ ਇਹ ਛੋਟੀ ਜਿਹੀ ਆਦਤ ਅਪਣਾ ਲਈਏ ਤਾਂ ਝੂਠੀਆਂ ਅਫਵਾਹਾਂ ਆਪਣੇ ਆਪ ਖਤਮ ਹੋ ਜਾਣ।

ਵਿੱਚ ਸਮੂਹ ਨੂੰ ਦਰਸਾਉਂਦਾ ਹੈ। ਪੰਜਾਬੀ ਲੋਕ ਵਿਰਸਾ ਇੰਨਾ ਅਮੀਰ ਹੈ ਕਿ ਇਸ ਵਿੱਚ ਲੋਕ ਕਲਾਵਾਂ, ਲੋਕ ਨਾਚ, ਲੋਕ ਸੰਗੀਤ, ਲੋਕ ਸਾਜ਼, ਲੋਕ ਨਾਟ, ਲੋਕ ਸਾਹਿਤ ਆਦਿ ਸਭ ਇਸ ਦਾ ਹਿੱਸਾ ਹਨ। ਇਹਨਾਂ ਸਾਰੀਆਂ ਕਲਾਵਾਂ ਦੀ ਸਿਰਜਣ ਪ੍ਰਕਿਰਿਆ ਵਿੱਚ ਮਨੁੱਖ ਦੀ ਬੌਧਿਕ ਸਮਰੱਥਾ, ਹੁਨਰ, ਅਨੁਭਵ, ਕਲਾਤਮਕ ਅਭਿਵਿਅਕਤੀ ਆਦਿ ਕਾਰਜਸ਼ੀਲ ਨਜ਼ਰ ਆਉਂਦੀ ਹੈ। ਅਖਾਣ ਸਾਡੇ ਵਿਰਸੇ ਦਾ ਮਹੱਤਵਪੂਰਨ ਅੰਗ ਹਨ। ਇਸ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ 10ਵੀਂ ਸਦੀ ਈਸਵੀ ਦੇ ਲਗਭਗ ਜਦੋਂ ਪੰਜਾਬੀ ਨੇ ਵਰਤਮਾਨ ਰੂਪ ਧਾਰਨ ਕੀਤਾ ਤਾਂ ਉਸ ਵੇਲੇ ਲੋਕ ਕਹਾਣੀਆਂ, ਅਖਾਣ ਤੇ ਬੁਝਾਰਤਾਂ ਲੋਕਾਂ ਵਿੱਚ ਪ੍ਰਚਲਿਤ ਹੋਣਗੀਆਂ, ਜਿਹੜੀਆਂ ਮੌਖਿਕ ਪਰੰਪਰਾ ਰਾਹੀਂ ਪੀੜ੍ਹੀਓਂ ਪੀੜ੍ਹੀ ਅੱਗੇ ਚੱਲਦੀਆਂ ਹਨ। ਹਰ ਪੀੜ੍ਹੀ ਇਹਨਾਂ ਵਿੱਚ ਵਾਧਾ ਕਰਦੀ ਆਈ ਹੈ ਜੋ ਸਾਡੇ ਲੋਕ ਸਾਹਿਤ ਦਾ ਹਿੱਸਾ ਹਨ। ਅਖਾਣ ਲੋਕ ਸਾਹਿਤ ਦਾ ਅਜਿਹਾ ਰੂਪ ਹਨ ਜਿਸ ਵਿੱਚ ਲੋਕ ਜੀਵਨ ਦੇ ਲੰਬੇ ਤਜ਼ਰਬਿਆਂ ਅਤੇ ਅਨੁਭਵਾਂ ਨੂੰ ਲੋਕ ਬੋਲੀ ਰਾਹੀਂ ਬਹੁਤ ਹੀ ਸੰਖੇਪ ਅਤੇ ਢੁੱਕਵੇਂ ਵਾਕਾਂ ਦੇ ਰੂਪ ਵਿੱਚ ਪ੍ਰਗਟਾਇਆ ਜਾਂਦਾ ਹੈ। ਲੋਕ ਸਮੂਹ ਇਸ ਨੂੰ ਪ੍ਰਵਾਨਗੀ ਦੇ ਕੇ ਪਰੰਪਰਾਗਤ ਰੂਪ ਵਿੱਚ ਮੌਖਿਕ ਤੌਰ 'ਤੇ ਅੱਗੇ ਤੋਰਦਾ ਰਿਹਾ ਹੈ। ਇਹ ਜ਼ਿਆਦਾਤਰ ਤੁਕਬੰਦੀ ਵਿੱਚ ਮਿਲਦੇ ਹਨ, ਪਰ ਕੁਝ ਅਖਾਣ ਵਾਰਤਕ ਰੂਪ ਵਿੱਚ ਵੀ ਦੇਖੇ ਜਾ ਸਕਦੇ ਹਨ। ਅਖਾਣ ਲਈ ਪੰਜਾਬੀ ਵਿੱਚ ਅਖੌਤ, ਲੋਕੋਕਤੀ ਅਤੇ ਕਹਾਵਤ ਸ਼ਬਦਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ, ਪਰ ਲੋਕੋਕਤੀ ਹਿੰਦੀ ਵਿੱਚ ਅਤੇ ਕਹਾਵਤ ਉਰਦੂ ਵਿੱਚ ਅਖਾਣ ਦੇ ਸਮਾਨਾਰਥਕ ਸ਼ਬਦ ਹਨ। ਅਖਾਣ ਪਦ ਨੂੰ ਵੈਦਿਕ ਭਾਸ਼ਾ ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਮਿਲਦੇ ਆਖਿਆਨ ਸ਼ਬਦ ਦਾ ਤਦਭਵ ਰੂਪ ਮੰਨਿਆ ਜਾ ਸਕਦਾ ਹੈ, ਜਿਸ ਨੇ ਪੰਜਾਬੀ ਲੋਕ ਸਾਹਿਤ ਵਿੱਚ ਨਵੇਕਲੀ ਵਿਧਾ ਅਤੇ ਅਰਥ ਗ੍ਰਹਿਣ ਕਰ ਲਏ ਹਨ। ਅਖਾਣਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਇਹ ਲਹੂ ਮਾਸ ਵਾਂਗ ਸਾਡੇ ਜੀਵਨ ਦਾ ਹਿੱਸਾ ਹਨ। ਜੀਵਨ ਦੇ ਰੋਜ਼ਾਨਾ ਕੰਮਾਂ ਕਾਰਾਂ ਵਿੱਚ ਲੋਕ ਅੱਜ ਵੀ ਅਖਾਣਾਂ ਤੋਂ ਅਗਵਾਈ ਲੈਂਦੇ ਹਨ। ਇਹਨਾਂ ਵਿੱਚ ਜੀਵਨ ਨਾਲ ਸੰਬੰਧਿਤ ਹਰ ਗੱਲ ਬਾਰੇ ਨਿਰਣੇ ਲਏ ਗਏ ਹਨ। ਪਿੰਡਾਂ ਵਿੱਚ ਅੱਜ ਵੀ ਕਿਸੇ ਵਿਸ਼ੇ 'ਤੇ ਬਹਿਸ ਕਰਦੇ ਸਮੇਂ ਲੋਕ ਸਬੂਤ ਵਜੋਂ ਅਖਾਣਾਂ ਦੀ ਵਰਤੋਂ ਕਰਦੇ ਹਨ, ਜਿਵੇਂ ਦੋ ਘਰਾਂ ਦਾ ਮਹਿਮਾਨ ਭੁੱਖਾ ਰਹਿੰਦਾ ਹੈ, ਉੱਦਮ ਅੱਗੇ ਲਕਸ਼ਮੀ, ਪੱਖੇ ਅੱਗੇ ਪੌਣ। ਅਖਾਣ ਸਦਾਚਾਰਕ ਸਿੱਖਿਆ ਦਾ ਖਜ਼ਾਨਾ ਹਨ। ਇਸ ਤੋਂ ਮਨੁੱਖ ਨੂੰ ਚੰਗੇਰਾ ਜੀਵਨ ਬਤੀਤ ਕਰਨ ਦੀ ਸਿੱਖਿਆ ਮਿਲਦੀ ਹੈ, ਜਿਵੇਂ ਸਾਨੂੰ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਭਾਈਵਾਲ ਬਣਨਾ ਚਾਹੀਦਾ ਹੈ, ਮਿੱਠੇ ਵਚਨ ਬੋਲਣੇ ਚਾਹੀਦੇ ਹਨ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਕਰ ਭਲਾ ਸੋ ਹੋ ਭਲਾ, ਅੰਤ ਭਲੇ ਦਾ ਭਲਾ। ਅਖਾਣਾਂ ਵਿੱਚ ਅਟਲ ਸੱਚਾਈਆਂ ਦਾ ਵਰਣਨ ਕੀਤਾ ਮਿਲਦਾ ਹੈ ਜੋ ਕਦੇ ਬਦਲਦੀਆਂ ਨਹੀਂ। ਇਹਨਾਂ ਦੀ ਵਰਤੋਂ ਨਾਲ ਸਹਿਤ ਵੀ ਸਦੀਵੀ ਰੂਪ ਧਾਰਨ ਕਰ ਜਾਂਦਾ ਹੈ, ਜਿਵੇਂ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ, ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਅਖਾਣ ਲੋਕ ਸਮੂਹ ਦੇ ਜੀਵਨ ਅਨੁਭਵ ਦੀ ਅਨੁਭੂਤੀ ਹੁੰਦੇ ਹਨ। ਵਣਜਾਰਾ ਬੇਦੀ ਅਨੁਸਾਰ ਅਖਾਣਾਂ ਵਿੱਚ ਪੁਰਖਾਂ ਦਾ ਅਨੁਭਵ ਤੇ ਜਾਤੀ ਦੀ ਸਿਆਣਪ ਕੈਪਸੂਲ ਵਿੱਚ ਪਈ ਚੀਜ਼ ਵਾਂਗੂ ਅਛੁੱਤੀ ਰਹਿੰਦੀ ਹੈ। ਜਾਤੀ ਦੀ ਸਮੁੱਚੀ ਪ੍ਰਤਿਭਾ ਅਖਾਣਾਂ ਵਿੱਚ ਢਲ ਕੇ ਪ੍ਰਾਣਧਾਰੀ ਹੋ ਜਾਂਦੀ ਹੈ। ਜਾਤੀ ਦੇ ਅਨੁਭਵ ਲੋਕ ਪ੍ਰਭਾਵ ਵਿੱਚ ਰਿੰਦੇ ਰਹਿੰਦੇ ਹਨ ਤੇ ਫਿਰ ਕੋਈ ਸਮਾਂ ਆਉਂਦਾ ਹੈ ਜਦੋਂ ਕਿਸੇ ਅਨੁਭਵ ਦੀ ਛੋਹ ਨਾਲ ਇਹਨਾਂ ਵਿੱਚੋਂ ਕੋਈ ਅਨੁਭਵ ਸ਼ਬਦਾਂ ਦਾ ਸਰੂਪ ਧਾਰ ਲੈਂਦਾ ਹੈ। ਇਸ ਦੇ ਨਾਲ ਹੀ ਕਿਸੇ ਵੀ ਸਾਹਿਤਕ ਸਿਰਜਣਾ ਨੂੰ ਖੂਬਸੂਰਤ ਬਣਾਉਣ ਵਿੱਚ ਅਖਾਣਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਬਣਤਰ ਦੇ ਪੱਕ ਤੋਂ ਅਖਾਣਾਂ ਦੀ ਗੱਲ ਕਰੀਏ ਤਾਂ ਪੰਜਾਬੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਖਾਣ ਮਿਲਦੇ ਹਨ, ਪਰ ਇਹਨਾਂ ਦਾ ਕੋਈ ਵਿਸ਼ੇਸ਼ ਰੂਪ ਨਿਸ਼ਚਿਤ ਨਹੀਂ ਹੈ। ਦੋ ਸ਼ਬਦੇ, ਤਿੰਨ ਸ਼ਬਦੇ, ਚਾਰ ਸ਼ਬਦੇ ਅਖਾਣਾਂ ਤੋਂ ਲੈ ਕੇ ਇੱਕ ਤੁਕੇ, ਦੋ ਤੁਕੇ, ਅੱਠ ਜਾਂ ਦਸ ਤੁਕੇ ਅਖਾਣ ਵੀ ਮਿਲਦੇ ਹਨ, ਜਿਵੇਂ ਦੋ ਸ਼ਬਦੇ ਵਾਹੀ ਪਾਤਸ਼ਾਹੀ, ਤਿੰਨ ਸ਼ਬਦੇ ਮਾਵਾਂ ਠੰਡੀਆਂ ਛਾਵਾਂ, ਚਾਰ ਸ਼ਬਦੇ ਔਰਤਾਂ ਘਰ ਦੀਆਂ ਦੌਲਤਾਂ, ਦੋ ਤੁਕੇ ਜੋ ਸੁੱਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬਖਾਰੇ, ਚਾਰ ਤੁਕੇ ਵੇਖੋ ਬੰਦੇ ਦੀ ਅਕਲ ਗਈ, ਮੱਝ ਵੇਚ ਕੇ ਘੋੜੀ ਲਈ, ਦੁੱਖ ਪੀਣੋ ਗਿਆ ਲਿੱਦ ਸੁੱਟਣੀ ਪਈ, ਸੱਤ ਤੁਕੇ ਚੇਤ ਵਸਾਖ ਪਵੇ, ਜੇਠ ਹਾੜ ਸਵੇ, ਸਾਵਣ ਭਾਦੋ ਨਾਵੇ, ਅੱਸੂ ਕੱਤੇ ਥੋੜਾ ਖਾਵੇ, ਮੱਗਰ ਪੋਹੋ ਰੂਹ ਹੰਡਾਵੇ, ਮਾਘ ਫੱਗਣ ਤੇਲ ਮਿਲਾਵੇ, ਤੇ ਵੈਦ ਹਕੀਮ ਕਦੀ ਨਾ ਜਾਵੇ। ਇਹ ਸਾਰੇ ਅਖਾਣ ਤੁਕਾਂਤ ਵਾਲੇ ਹਨ। ਇਹਨਾਂ ਵਿੱਚ ਲੈ ਹੈ, ਅਲੰਕਾਰ ਹਨ। ਅਲੰਕਾਰਾਂ ਵਿੱਚ ਕਵਿਤਾ ਦੇ ਗੁਣ ਹਨ, ਪਰ ਇਹ ਕਵਿਤਾ ਨਹੀਂ ਹਨ। ਵਾਰਤਕ ਵਿੱਚ ਵੀ ਅਖਾਣਾਂ ਦੀ ਵੱਡੀ ਗਿਣਤੀ ਮਿਲਦੀ ਹੈ, ਜਿਵੇਂ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਏਗੀ, ਜਦੋਂ ਰੱਬ ਦੇਣ 'ਤੇ ਆਉਂਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ, ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜਦਾ ਹੈ। ਇਹਨਾਂ ਅਖਾਣਾਂ ਵਿੱਚ ਘੱਟ ਤੋਂ ਘੱਟ ਸ਼ਬਦਾਂ ਵਿੱਚ ਬਹੁਤ ਲੋੜਵੰਦ ਗੱਲਾਂ ਕਹੀਆਂ ਗਈਆਂ ਹਨ।

0: ਉਹਨਾਂ ਦੀ ਭਾਸ਼ਾ ਸ਼ੈਲੀ ਰੋਚਕ, ਦਿਲ ਖਿੱਚਵੀਂ ਅਤੇ ਢੁੱਕਵੀਂ ਹੈ। ਇਹੀ ਕਾਰਨ ਹੈ ਕਿ ਸਦੀਆਂ ਪਿੱਛੋਂ ਵੀ ਇਹ ਸਰੋਂ ਦੇ ਫੁੱਲਾਂ ਵਾਂਗ ਤਾਜ਼ਾ ਹਨ। ਜਦੋਂ ਲੋਕ ਇਹਨਾਂ ਦੀ ਵਰਤੋਂ ਕਰਦੇ ਹਨ ਤਾਂ ਉਹ ਇੱਕ ਅਨੋਖੀ ਪ੍ਰਕਾਰ ਦਾ ਆਨੰਦ ਮਹਿਸੂਸ ਕਰਦੇ ਹਨ। ਇਹਨਾਂ ਵਿੱਚ ਬੜੇ ਹੀ ਸੋਹਣੇ ਢੁੱਕਵੇਂ ਅੰਦਾਜ਼ ਵਿੱਚ ਵਜਨਦਾਰ ਗੱਲਾਂ ਕਹੀਆਂ ਜਾਂਦੀਆਂ ਹਨ। ਜੇ ਕਿਸੇ ਨੂੰ ਇਹ ਗੱਲ ਸੁਝਾਉਣੀ ਹੋਵੇ ਕਿ ਸੱਚੇ ਬੰਦੇ ਨੂੰ ਡਰਨ ਦੀ ਲੋੜ ਨਹੀਂ ਤਾਂ ਕਿਹਾ ਜਾਵੇਗਾ, ਪੱਲੇ ਹੈ ਇਹ ਸੱਚ ਤਾਂ ਕੋਠੇ ਚੜ ਕੇ ਨੱਚ। ਇਹ ਅਖਾਣ ਵਿਦਵਾਨਾਂ ਨੇ ਨਹੀਂ ਲਿਖੇ, ਸਗੋਂ ਬਹੁਤੇ ਅਖਾਣ ਅਨਪੜ੍ਹ ਪਰ ਸੂਝਵਾਨ ਲੋਕਾਂ ਵੱਲੋਂ ਘੜੇ ਗਏ ਹਨ। ਇਹ ਉਹਨਾਂ ਦੀ ਰੋਜ਼ਾਨਾ ਬੋਲਚਾਲ ਦਾ ਹਿੱਸਾ, ਉਹਨਾਂ ਦੇ ਵਿਚਾਰਾਂ ਦਾ ਵਾਹਨ ਹਨ। ਇਹਨਾਂ ਵਿੱਚ ਸਧਾਰਨ ਲੋਕਾਂ ਦੀ ਸੂਝਬੂਝ ਅਤੇ ਸਿਆਣਪ ਪ੍ਰਤੱਖ ਝਲਕਦੀ ਹੈ। ਉਹਨਾਂ ਦੀ ਆਤਮਾ ਦੇ ਦਰਸ਼ਨ ਇਹਨਾਂ ਰਾਹੀਂ ਹੁੰਦੇ ਹਨ। ਇਹ ਲੋਕ ਜ਼ਿੰਦਗੀ ਦਾ ਨਿਚੋੜ ਹਨ। ਇਹਨਾਂ ਵਿੱਚ ਸਿਆਣਪ ਦੇ ਨਾਲ ਬਹੁਤੀ ਵਾਰ ਉਪਦੇਸ਼ ਵੀ ਲੁਕਿਆ ਹੁੰਦਾ ਹੈ। ਮਨੁੱਖੀ ਜੀਵਨ ਦਾ ਕੋਈ ਵੀ ਪੱਖ ਅਤੇ ਅਨੁਭਵ ਅਖਾਣਾਂ ਵਿੱਚ ਬੰਨਿਆ ਜਾ ਸਕਦਾ ਹੈ। ਅਖਾਣਾਂ ਦਾ ਖੇਤਰ ਜ਼ਿੰਦਗੀ ਜਿੰਨਾ ਹੀ ਵਿਸ਼ਾਲ ਹੈ ਅਤੇ ਪੰਜਾਬੀ ਅਖਾਣ ਜੀਵਨ ਦੇ ਲਗਭਗ ਹਰ ਪੱਖ ਬਾਰੇ ਮਿਲਦੇ ਹਨ। ਧਾਰਮਿਕ, ਲੋਕ ਵਿਸ਼ਵਾਸਾਂ, ਰੀਤੀ ਰਿਵਾਜ਼ਾਂ, ਕੰਮਕਾਰ, ਨੌਕਰੀ, ਖੇਤੀ, ਵਪਾਰ, ਵਰਤੋਂ ਵਿਹਾਰ, ਰੁੱਤਾਂ, ਪ੍ਰਕਿਰਤੀ, ਪਸ਼ੂ ਪੰਛੀ, ਜਾਤ ਬਰਾਦਰੀ, ਇਤਿਹਾਸਕ ਹਵਾਲਿਆਂ ਆਦਿ ਬਾਰੇ ਅਨੇਕਾਂ ਅਖਾਣ ਨਿੱਤ ਵਰਤੋਂ ਵਿੱਚ ਆਉਂਦੇ ਹਨ। ਜਿੱਥੇ ਪੰਜਾਬੀ ਸਾਹਿਤਕਾਰਾਂ ਨੇ ਆਪਣੀ ਰਚਨਾ ਵਿੱਚ ਅਖਾਣਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ, ਉੱਥੇ ਗੁਰੂ ਸਾਹਿਬਾਨਾਂ, ਸੂਫੀ ਕਵੀਆਂ, ਕਿੱਸਾਕਾਰਾਂ ਅਤੇ ਹੋਰ ਕਵੀਆਂ ਦੀਆਂ ਕਈ ਤੁਕਾਂ ਨੇ ਵੀ ਅਖਾਣਾਂ ਦਾ ਰੂਪ ਧਾਰਨ ਕਰ ਲਿਆ ਹੈ। ਬਾਬਾ ਫਰੀਦ ਜੀ ਫਰੀਦਾ, ਅਮਲ ਜੋ ਕੀਤੇ ਦੁਨੀ ਵਿੱਚ, ਦਰਗਹਿ ਆਏ ਕੰਮ, ਗੁਰੂ ਨਾਨਕ ਦੇਵ ਜੀ, ਮਨਜਿਤ ਤੇ ਜਗਜੀਤ, ਨਾਨਕ ਦੁਖੀਆ ਸਭ ਸੰਸਾਰ, ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਵਾਰਸ ਸ਼ਾਹ, ਵਾਰਸ ਸ਼ਾਹਨਾ ਆਦਿ ਤਾਂ ਜਾਂਦੀਆਂ ਨੇ, ਭਾਵੇਂ ਕਟੀਏ ਪੋਰੀਆਂ ਪੋਰੀਆਂ ਜੀ। ਪੰਜਾਬੀ ਅਖਾਣਾਂ ਵਿੱਚ ਵੱਡੀ ਗਿਣਤੀ ਅਨੁਵਾਦਿਤ ਅਖਾਣਾਂ ਦੀ ਵੀ ਮਿਲਦੀ ਹੈ, ਜਿਸ ਵਿੱਚ ਫਾਰਸੀ ਤੇ ਅਰਬੀ ਦੇ ਕੁਛ ਅਖਾਣ ਉਰਦੂ ਰਾਹੀਂ ਵੀ ਪੰਜਾਬੀ ਵਿੱਚ ਆ ਰਹੇ ਹਨ। ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਕੰਧਾਂ ਦੇ ਵੀ ਕੰਨ ਹੁੰਦੇ ਹਨ, ਪੇਟ ਨਾ ਪਈਆਂ ਰੋਟੀਆਂ, ਸਭੇ ਗੱਲਾਂ ਖੋਟੀਆਂ, ਦੀਵੇ ਥੱਲੇ ਹਨੇਰਾ, ਇੱਕ ਤੀਰ ਨਾ ਦੋ ਨਿਸ਼ਾਨੇ ਆਦਿ ਅਖਾਣ ਫਾਰਸੀ ਤੋਂ ਤਰਜਮਾ ਹੋ ਕੇ ਆਏ ਹਨ, ਪਰ ਉਹ ਪੰਜਾਬੀ ਵਿੱਚ ਪੂਰੀ ਤਰ੍ਹਾਂ ਰਚ ਮਿਚ ਗਏ ਹਨ। ਅੰਗਰੇਜ਼ੀ ਵਿੱਚੋਂ ਅਨੁਵਾਦ ਹੋਏ ਅਖਾਣ ਵੀ ਕਾਫੀ ਮਿਲਦੇ ਹਨ, ਜਿਵੇਂ ਏਕੇ ਵਿੱਚ ਬਰਕਤ, ਝੂਠ ਦੇ ਪੈਰ ਨਹੀਂ ਹੁੰਦੇ, ਡੁੱਬਦੇ ਨੂੰ ਤਿੱਲੇ ਦਾ ਸਹਾਰਾ, ਅੰਤ ਭਲਾ ਸੋ ਭਲਾ, ਅੱਜ ਦਾ ਕੰਮ ਕੱਲ੍ਹ ਤੇ ਨਾ ਛੱਡੋ ਆਦਿ। ਇਵੇਂ ਅਰਬੀ, ਫਾਰਸੀ ਤੇ ਅੰਗਰੇਜ਼ੀ ਤੋਂ ਆਏ ਅਖਾਣਾਂ ਨੇ ਵੀ ਪੰਜਾਬੀ ਦੇ ਅਖਾਣ ਭੰਡਾਰ ਨੂੰ ਅਮੀਰ ਬਣਾਇਆ ਹੈ। ਇਹ ਪੰਜਾਬੀ ਅਖਾਣਾਂ ਵਿੱਚੋਂ ਪੰਜਾਬ ਦੇ ਸਮਾਜਕ, ਸੱਭਿਆਚਾਰਕ, ਆਰਥਿਕ ਤੇ ਭਾਈਚਾਰਕ ਜੀਵਨ ਦੇ ਕਈ ਪੱਖਾਂ ਬਾਰੇ ਜਾਣਕਾਰੀ ਮਿਲਦੀ ਹੈ, ਜਿਵੇਂ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਪੰਜਾਬ ਦੇ ਜਵਾਨ ਤੇ ਸ਼ੇਰ ਦੀ ਸੰਤਾਨ ਇੱਕ ਬਰੋਬਰ, ਪੰਜਾਬੀ ਨਾ ਪਿੜ ਛੱਡੀਏ ਤੇ ਨਾ ਹੱਥ ਟੱਡਦੇ, ਜਾਨ ਜਾਏ ਪਰ ਆਨ ਨਾ ਜਾਏ, ਧੰਨ ਪੰਜਾਬੀ ਮਾਵਾਂ ਦੇ ਜਾਏ ਜਿੰਨਾ ਵੱਡੇ ਕੋਟ ਨਿਭਾਏ। ਇਹਨਾਂ ਸਾਰੇ ਅਖਾਣਾਂ ਵਿੱਚੋਂ ਅਣਖਿੱਲੇ ਪੰਜਾਬੀ ਦਾ ਬਿੰਬ ਉੱਭਰ ਕੇ ਸਾਹਮਣੇ ਆਉਂਦਾ ਹੈ। ਅਖਾਣ ਸਾਡੇ ਵਿਰਸੇ ਦਾ ਅਜਿਹਾ ਖਜ਼ਾਨਾ ਹਨ ਜਿਸ ਵਿੱਚੋਂ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਦੀ ਤਸਵੀਰ ਦੇਖੀ ਜਾ ਸਕਦੀ ਹੈ। ਇਹਨਾਂ ਤੋਂ ਮਨੁੱਖ ਨੂੰ ਸਹੀ ਜੀਵਨ ਜਿਉਣ ਦੀ ਪ੍ਰੇਰਣਾ ਮਿਲਦੀ ਹੈ ਤੇ ਉਹ ਆਪਣੀ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ। ਅਖਾਣਾਂ ਅਤੇ ਮੁਹਾਵਰਿਆਂ ਦੀ ਵਰਤੋਂ ਨਾਲ ਜਿੱਥੇ ਭਾਸ਼ਾ ਦੀ ਖੂਬਸੂਰਤੀ ਵਧਦੀ ਹੈ, ਉੱਥੇ ਇਹਨਾਂ ਦੀ ਵਰਤੋਂ ਕਰਨ ਵਾਲੇ ਮਨੁੱਖ ਦੀ ਵਿਦਵਤਾ ਤੇ ਸਿਆਣਪ ਵੀ ਉਸਦੀ ਸ਼ੈਲੀ ਵਿੱਚੋਂ ਝਲਕਦੀ ਹੈ। ਅਜੋਕੇ ਸਮੇਂ 'ਚ ਅਖਾਣਾਂ ਅਤੇ ਮੁਹਾਵਰਿਆਂ ਦੀ ਵਰਤੋਂ ਘੱਟਦੀ ਜਾ ਰਹੀ ਹੈ, ਇਸ ਲਈ ਇਹਨਾਂ ਨੂੰ ਸਾਂਭਣਾ ਵੱਧ ਜ਼ਰੂਰੀ ਹੈ। ਇਉਂ ਅਖਾਣ ਇੰਨਾ ਸਮਾਂ ਬੀਤ ਜਾਣ ਮਗਰੋਂ ਅੱਜ ਵੀ ਨਰੋਏ ਅਤੇ ਪ੍ਰਸੰਗਿਕ ਹਨ, ਇਸ ਲਈ ਇਹਨਾਂ ਦੀ ਮਨੁੱਖੀ ਜੀਵਨ ਵਿੱਚ ਅਹਿਮੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
1: ਤੁਸੀਂ ਸੁਣ ਰਹੇ ਸੀ ਵਾਰਤਾ, ਜਿਸ ਦਾ ਵਿਸ਼ਾ ਸੀ ਸਾਡਾ ਵਿਰਸਾ ਅਖਾਣ। ਵਾਰਤਾਕਾਰ ਸਨ ਡਾਕਟਰ ਕਮਲਜੀਤ ਕੌਰ ਤੇ ਆਓ ਹੁਣ ਸੁਣਦੇ ਹਾਂ ਇਹ ਗੀਤ, ਆਵਾਜ਼ ਹੈ ਅਮਰਿੰਦਰ ਗਿੱਲ ਦੀ।